ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ।

ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀ ਸਟਿੱਟੇ ਬਨ ਬਨ ਘਟਾਏ ਕੋਪਰਿਆਂ ਲਹਾਈਆ ਚਰਕਰੀਆਂ ਤੇ ਚਰੇ ਆਰੀਆ ਨਾਲ ਚੜਾਏ ਗਏ ਗੁਰਦੁਆਰੀਆ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾਹੀ ਹਾਰਿਆ ਸਿੱਖੀ ਕੇ ਸਾਸ ਸਵਾਸਾਂ ਨਾ ਲਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਸਤਨਾਮ ਸਾਰਿਆ ਤਖਤਾ ਸਰਬਤ ਗੁਰਦੁਆਰਿਆ ਦਾ ਧਿਆਨ ਤਰਕੇ ਬੋਲ